ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਕਹਾਣੀ ਇਸ ਤੋਂ ਇਲਾਵਾ ਪੰਜਾਬੀ ਫਿਲਮ ਸੰਗੀਤ ਵੀ ਸੁਣਾਂਗੇ ਅੱਜ 12 ਜੂਨ ਹੈ ਤੇ ਅੱਜ ਦਾ ਦਿਨ ਵਿਸ਼ਵ ਬਾਲ ਮਜ਼ਦੂਰੀ ਰੋਕਥਾਮ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਦਾ ਮੁੱਖ ਉਦੇਸ਼ ਬਾਲ ਮਜ਼ਦੂਰੀ ਨੂੰ ਰੋਕਣਾ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਅਤੇ ਹਰ ਬੱਚੇ ਨੂੰ ਸਿੱਖਿਆ ਤੇ ਇੱਕ ਵਧੀਆ ਬਚਪਨ ਮੁਹੱਈਆ ਕਰਵਾਉਣਾ ਹੈ ਇਹ ਦਿਨ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਇੱਕ ਅਹਿਮ ਕਦਮ ਹੈ ਇਸ ਦਿਨ ਦਾ ਮੁੱਖ ਉਦੇਸ਼ ਬਾਲ ਮਜ਼ਦੂਰੀ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਬੱਚਿਆਂ ਨੂੰ ਕੰਮ ਦੀ ਬਜਾਏ ਸਕੂਲ ਭੇਜਣ ਲਈ ਪ੍ਰੇਰਿਤ ਕਰਨਾ ਵੀ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਵੱਲੋਂ ਸਾਲ 2002 ਵਿੱਚ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਦਾ ਵਿਸ਼ਵ ਬਾਲ ਮਜ਼ਦੂਰੀ ਰੋਕਥਾਮ ਦਿਵਸ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਬੱਚਿਆਂ ਦਾ ਬਚਪਨ ਖੇਡਣ ਅਤੇ ਪੜ੍ਹਨ ਲਈ ਹੁੰਦਾ ਹੈ ਨਾ ਕਿ ਮਜ਼ਦੂਰੀ ਲਈ 14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਖਤਰਨਾਕ ਕੰਮ ਵਿੱਚ ਲਗਾਉਣਾ ਇੱਕ ਅਪਰਾਧ ਹੈ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਅਸੀਂ ਬਾਲ ਮਜ਼ਦੂਰੀ ਦੀ ਰੋਕਥਾਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਸਕਦੇ ਹਾਂ ਕਿਉਂਕਿ ਬਾਲ ਮਜ਼ਦੂਰੀ ਜਿੱਥੇ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਉੱਤੇ ਮਾੜੇ ਪ੍ਰਭਾਵ ਪਾਉਂਦੀ ਹੈ ਉੱਥੇ ਹੀ ਇਹ ਬੱਚਿਆਂ ਨੂੰ ਉਹਨਾਂ ਦੇ ਬਚਪਨ ਅਤੇ ਭਵਿੱਖ ਦੇ ਸੁਪਨਿਆਂ ਤੋਂ ਵੀ ਵਾਂਝਾ ਕਰਦੀ ਹੈ ਇਹ ਤਾਂ ਗੱਲ ਹੋਈ ਬਾਲ ਮਜ਼ਦੂਰੀ ਦੀ ਰੋਕਥਾਮ ਬਾਰੇ ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰਭਜਨ ਮਾਨ ਤੇ ਜਸਵਿੰਦਰ ਨਰੂਲਾ ਤੇ ਗਾਏ ਫਿਲਮ ਜੀ ਆਇਆਂ ਨੂੰ ਦੇ ਇਸ ਗੀਤ ਦੇ ਨਾਲ

0: ਜੀ ਆਇਆਂ ਨੂੰ ਦਾ ਇਹ ਗੀਤ ਤੁਸੀਂ ਜਸਪਿੰਦਰ ਨਰੂਲਾ ਤੇ ਹਰਭਜਨ ਮਾਨ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੁਣ ਪੇਸ਼ੇ ਅੱਜ ਦੀ ਕਹਾਣੀ ਸੰਨਾਟਾ ਤੇ ਕਹਾਣੀਕਾਰ ਨੇ ਸਵਿਤਾ ਸਿਆਲ।
1: ਬਾਹਰ ਹਨੇਰਾ ਪੈ ਗਿਆ ਏ, ਮੇਰੇ ਕਦਮ ਆਪੇ ਹੀ ਰਿੰਕੀ ਚਿੰਕੀ ਦੇ ਕਮਰੇ ਵੱਲ ਟੁਰ ਪਏ ਨੇ। ਮੈਂ ਉਹਨਾਂ ਦੇ ਕਮਰੇ ਦੀ ਬੱਤੀ ਜਲਾ ਆਨੀ ਆ। ਕੁਝ ਘੰਟੇ ਬਾਅਦ ਇਹ ਸੋਚ ਕੇ ਕਿ ਹੁਣ ਉਹ ਦੋਨੋਂ ਸੌਂ ਚੁੱਕੀਆਂ ਹੋਣਗੀਆਂ, ਉਸ ਕਮਰੇ ਦੀ ਬੱਤੀ ਬੁਝਾ ਦਿੰਨੀ ਆ ਅਤੇ ਅੰਜੂ ਪਹੁੰਚਦੇ ਹੋਏ ਵਾਪਸ ਆ ਜਾਂਦੀ ਆ। ਅੱਜ ਸਵੇਰੇ ਤੋਂ ਬਾਰ ਬਾਰ ਮੇਰੀ ਮਾਸੂਮ ਬੱਚਿਆਂ ਦੇ ਚਿਹਰੇ ਮੇਰੀ ਅੱਖਾਂ ਅੱਗੇ ਘੁੰਮ ਰਹੇ ਨੇ। ਉਹਨਾਂ ਦੀ ਬਹੁਤ ਯਾਦ ਆ ਰਹੀ ਹੈ। ਕਿੰਨੀ ਬਦਕਿਸਮਤ ਮਾਂ ਵਾਂ ਮੈਂ ਜਿਹਦੀਆਂ ਬੱਚੀਆਂ ਵਿਆਹ ਤੋਂ ਪਹਿਲਾਂ ਹੀ ਘਰ ਤੋਂ ਦੂਰ ਹੋ ਗਈਆਂ। ਨਹੀਂ ਨਹੀਂ, ਤੁਸੀਂ ਗਲਤ ਅੰਦਾਜ਼ਾ ਲਗਾ ਰਹੇ ਹੋ। ਮੈਂ ਉਹਨਾਂ ਨੂੰ ਕਿਸੇ ਹੋਸਟਲ ਜਾਂ ਬੋਰਡਿੰਗ ਸਕੂਲ ਵਿੱਚ ਕਦੀ ਨਹੀਂ ਪਾਇਆ। ਉਹ ਵਿਚਾਰੀਆਂ ਤੇ ਮਜਬੂਰੀ ਵਿੱਚ ਮਾਂ ਬਾਪ ਤੋਂ ਦੂਰ ਨਾਨਕੇ ਪਲੀਆਂ ਮੇਰੀ ਮਮਤਾ ਨੂੰ ਤਰਸਦੀਆਂ ਰਹੀਆਂ। ਅੱਜ ਤੋਂ ਕਰੀਬ 10 ਸਾਲ ਪਹਿਲਾਂ ਅਸੀਂ ਆਪਣਾ ਸੋਹਣਾ ਜਿਹਾ ਘਰ ਬਣਵਾਇਆ। ਮੈਂ ਉਹਨੂੰ ਬੜੇ ਚਾਵਾਂ ਅਤੇ ਰੀਝਾਂ ਨਾਲ ਸਜਾਇਆ। ਬੱਚਿਆਂ ਦਾ ਦਾਖਲਾ ਵੀ ਇੱਕ ਵੱਡੇ ਸਕੂਲ ਵਿੱਚ ਕਰਵਾ ਦਿੱਤਾ। ਮੇਰੇ ਪਤੀ ਪ੍ਰਕਾਸ਼ ਉਹਨਾਂ ਦਿਨਾਂ ਵਿੱਚ ਇੱਕ ਵੱਡੀ ਕੰਪਨੀ ਵਿੱਚ ਮੈਨੇਜਰ ਲੱਗੇ ਸੀ। ਪ੍ਰਕਾਸ਼ ਸਿੱਗੇ ਤੇ ਬੜੇ ਮਿਹਨਤੀ ਪਰ ਸੁਭਾਅ ਤੋਂ ਬਹੁਤ ਜ਼ਿੱਦੀ ਅਤੇ ਕ੍ਰੋਧੀ। ਇੱਕ ਦਿਨ ਬੌਸ ਨਾਲ ਉਹਨਾਂ ਦੀ ਕਿਸੇ ਗੱਲ ਤੇ ਚਪਟ ਹੋ ਗਈ ਅਤੇ ਨੌਕਰੀ ਛੱਡ ਕੇ ਘਰ ਬਹਿ ਗਏ। ਇਹਨਾਂ ਦੇ ਗੁੱਸੇ ਨੂੰ ਜਾਣਦੇ ਹੋਏ ਮੈਂ ਕਈ ਦਿਨਾਂ ਤੱਕ ਇਸ ਬਾਰੇ ਵਿੱਚ ਕੁਝ ਨਹੀਂ ਆਖਿਆ। ਇੱਕ ਦਿਨ ਸਵੇਰੇ ਚਾਹ ਦਾ ਕੱਪ ਫੜਾਉਂਦੇ ਹੋਏ ਪੁੱਛ ਬੈਠੀ, ਕਿਤੇ ਨਵੀਂ ਨੌਕਰੀ ਲਈ ਕੋਸ਼ਿਸ਼ ਕੀਤੀ? ਇਹਨਾਂ ਦੇ ਜਵਾਬ ਨੇ ਮੈਨੂੰ ਚੌਂਕਾ ਦਿੱਤਾ। ਮੈਂ ਹੁਣ ਕਦੀ ਨੌਕਰੀ ਨਾ ਕਰਨ ਦਾ ਫੈਸਲਾ ਲਿੱਤਾ ਏ। ਮੈਂ ਡਰਦੇ ਡਰਦੇ ਪੁੱਛ ਹੀ ਲਿਆ, ਪ੍ਰਕਾਸ਼ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਇਹਨਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਮੈਂ ਘਰ ਵਿੱਚ ਹੀ ਮਿਊਜ਼ਿਕ ਦਾ ਸਕੂਲ ਖੋਲ੍ਹਾਂਗਾ

ਅਤੇ ਨਾਲ ਹੀ ਸੰਗੀਤ ਦੇ ਇੰਸਟਰੂਮੈਂਟ ਮੁਰੰਮਤ ਕਰਨ ਦੀ ਦੁਕਾਨ ਵੀ ਚਲਾਵਾਂਗਾ। ਇਹ ਸੁਣਦੇ ਹੀ ਮੇਰੀ 12 ਵਰਿਆਂ ਦੀ ਵੱਡੀ ਕੁੜੀ ਚਿੰਕੀ ਭੜਕ ਉੱਠੀ। ਪਾਪਾ, ਸਾਰਾ ਦਿਨ ਮਿਊਜ਼ਿਕ ਦੇ ਲੰਬੇ ਲੰਬੇ ਰਾਗ ਅਤੇ ਇੰਸਟਰੂਮੈਂਟ ਰਿਪੇਅਰ ਦੀ ਠੱਕ ਠੱਕ, ਇੰਨੇ ਸ਼ੋਰ ਵਿੱਚ ਅਸੀਂ ਕਿਵੇਂ ਪੜ੍ਹਾਂਗੇ? ਮੇਰੇ ਹਰ ਹਫ਼ਤੇ ਹੋਣ ਵਾਲੇ ਯੂਨਿਟ ਟੈਸਟ ਦੀ ਤਿਆਰੀ ਦਾ ਕੀ ਹੋਏਗਾ? ਪਲੀਜ਼ ਪਾਪਾ, ਇੱਦਾਂ ਨਾ ਕਰੋ। ਕਿਉਂ, ਜਿਨ੍ਹਾਂ ਦੇ ਘਰ ਵਿੱਚ ਮਿਊਜ਼ਿਕ ਸਕੂਲ ਚੱਲਦੇ ਨੇ ਉਹਨਾਂ ਦੇ ਬੱਚੇ ਪੜ੍ਹਦੇ ਨਹੀਂ ਕੀ? ਇਹਨਾਂ ਨੇ ਜਵਾਬ ਦਿੱਤਾ। ਬਟ ਪਾਪਾ, ਜੇ ਚੰਗੇ ਨੰਬਰ ਨਹੀਂ ਆਏ ਤਾਂ ਤੁਸੀਂ ਡਾਂਟੋਗੇ। ਚੁੱਪ ਕਰ, ਪਾਪਾ ਨਾਲ ਬਹਿਸ ਨਹੀਂ ਕਰਦੇ, ਡਾਂਟ ਲਗਾ ਕੇ ਚਿੰਕੀ ਨੂੰ ਤਾਂ ਚੁੱਪ ਕਰਵਾ ਦਿੱਤਾ। ਲੇਕਿਨ ਮਨ ਹੀ ਮਨ ਮੈਂ ਸੋਚੀ ਪੈ ਗਈ ਕਿ ਬੱਚੀ ਠੀਕ ਹੀ ਤਾਂ ਕਹਿ ਰਹੀ ਹੈ। ਮੈਂ ਵੀ ਸਮਝ ਨਹੀਂ ਪਾ ਰਹੀ ਸੀ, ਇਸ ਛੋਟੇ ਜਿਹੇ ਘਰ ਵਿੱਚ ਪਰਿਵਾਰ ਨਾਲ ਰਹਿੰਦਿਆਂ ਇਹ ਦੋ ਬਿਜ਼ਨਸ ਕਿਵੇਂ ਚਲਾਉਣਗੇ। ਇਹਦਾ ਮਤਲਬ ਬੱਚਿਆਂ ਦਾ ਸਟੱਡੀ ਰੂਮ ਵੀ ਉਹਨਾਂ ਕੋਲੋਂ ਲੈ ਲਿੱਤਾ ਜਾਏਗਾ। ਮੈਂ ਪ੍ਰਕਾਸ਼ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਇਹਨਾਂ ਨੇ ਲਾਪਰਵਾਹੀ ਨਾਲ ਜਵਾਬ ਦਿੱਤਾ, ਬੱਚਿਆਂ ਦਾ ਕੀ ਹੈ, ਕਿਤੇ ਵੀ ਬਹਿ ਕੇ ਪੜ੍ਹ ਲੈਣਗੇ, ਅਸੀਂ ਨਹੀਂ ਪੜ੍ਹੇ ਛੋਟੇ ਛੋਟੇ ਘਰਾਂ ਵਿੱਚ ਰਹਿ ਕੇ। ਔਰ ਫਿਰ ਅਚਾਨਕ ਗੁੱਸੇ ਵਿੱਚ ਚਿਲਾਉਂਦੇ ਹੋਏ ਬੋਲੇ, ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ? ਅਸੀਂ ਕੌਣ ਹੁੰਦੇ ਹਾਂ, ਹੁਣ ਇਹ ਵੀ ਸਮਝਾਉਣਾ ਪਏਗਾ? ਇਹ ਸੁਣ ਕੇ ਮੇਰੇ ਦਿਲ ਨੂੰ ਗਹਿਰੀ ਚੋਟ ਪਹੁੰਚੀ। ਇਹਨਾਂ ਦੇ ਹਰ ਸੁੱਖ ਦੁੱਖ, ਹਾਰੀ ਬਿਮਾਰੀ ਵਿੱਚ ਕਿੰਨਾ ਸਾਥ ਦਿੱਤਾ, ਮੈਨੂੰ ਇਹ ਵੀ ਯਾਦ ਕਰਵਾਉਣਾ ਪਏਗਾ। ਕਦੀ ਆਫਿਸ ਵਿੱਚ ਲੇਟ ਹੋ ਜਾਂਦੇ ਤਾਂ ਮੈਂ ਅਤੇ ਬੱਚੇ ਬੇਸਬਰੀ ਨਾਲ ਇਹਨਾਂ ਦਾ ਭੁੱਖੇ ਪੇਟ ਇੰਤਜ਼ਾਰ ਕਰਦੇ। ਬੱਚੇ ਕਹਿ ਦਿੰਦੇ, ਪਾਪਾ ਆਉਣਗੇ ਅਤੇ ਖਾਣਾ ਖਾਵਾਂਗੇ। ਇਹ ਸਭ ਦੇ ਪਿੱਛੇ ਛਿਪੇ ਸਾਡੇ ਪਿਆਰ ਅਤੇ ਆਪਣੇਪਨ ਨੂੰ ਕਿਵੇਂ ਭੁਲਾ ਦਿੱਤਾ? ਕਿਸੇ ਨੇ ਸੱਚ ਹੀ ਕਿਹਾ ਹੈ, ਸਵਾਰਥ ਅਤੇ ਘਮੰਡ ਮਨੁੱਖ ਦੀ ਸਮਝ ਨੂੰ ਖਾ ਜਾਂਦੇ ਨੇ। ਸਾਡੇ ਸਭ ਦੀ ਮਰਜ਼ੀ ਦੇ ਖਿਲਾਫ਼ ਮਿਊਜ਼ਿਕ ਸਕੂਲ ਸ਼ੁਰੂ ਹੋ ਗਿਆ। ਲਗਭਗ ਸਾਰੇ ਕਮਰਿਆਂ ਦੇ ਕੋਨਿਆਂ ਵਿੱਚ ਮੁਰੰਮਤ ਲਈ ਆਏ ਹੋਏ ਹਾਰਮੋਨੀਅਮ, ਸਿਤਾਰ, ਗਿਟਾਰ ਅਤੇ ਤਬਲੇ ਟਿਕਾ ਦਿੱਤੇ ਗਏ। ਵੱਡੇ ਕਮਰੇ ਯਾਨੀ ਡਰਾਇੰਗ ਰੂਮ ਵਿੱਚ ਕਲਾਸਾਂ ਲੱਗਣ ਲੱਗ ਗਈਆਂ। ਕਦੀ ਕਦੀ ਦੇਰ ਰਾਤ ਤੱਕ ਵੀ ਮਿਊਜ਼ਿਕ ਟੀਚਰਸ ਦੇ ਇੰਟਰਵਿਊ ਚੱਲਦੇ ਰਹਿੰਦੇ। ਬੱਚੇ ਆਪਣੀ ਖਿੱਚ ਆਪਸ ਵਿੱਚ ਲੜ ਕੇ ਅਤੇ ਇੱਕ ਦੂਜੇ 'ਤੇ ਚਿੱਲਾ ਚਿੱਲਾ ਕੇ ਕੱਢਣ ਲੱਗੇ ਹੈ। ਆਪਣਾ ਗੁੱਸਾ ਦਿਖਾਉਣ ਲਈ ਉਹਨਾਂ ਨੇ ਪਾਪਾ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ। ਇੱਕ ਦਿਨ ਇਲਾਹਾਬਾਦ ਤੋਂ ਬੱਚਿਆਂ ਦੀ ਨਾਨੀ ਦਾ ਫੋਨ ਆਇਆ। ਉਹਨਾਂ ਨੇ ਰੋ ਰੋ ਕੇ ਨਾਨੀ ਨੂੰ ਆਪਣੀ ਪਰੇਸ਼ਾਨੀ ਸੁਣਾਈ। ਆਪਣੇ ਜਵਾਈ ਦੇ ਜਿੱਦੀ ਸੁਭਾਅ ਨੂੰ ਜਾਣਦੇ ਹੋਏ ਉਹਨਾਂ ਨੇ ਕੁਝ ਨਹੀਂ ਆਖਿਆ। ਬਸ ਇੱਕ ਇਤਵਾਰ ਨੂੰ ਆਏ ਅਤੇ ਬੱਚਿਆਂ ਦਾ ਬੈਗ ਪੈਕ ਕਰਵਾ ਕੇ ਉਹਨਾਂ ਨੂੰ ਨਾਲ ਲੈ ਗਏ ਅਤੇ ਜਾਂਦੇ ਜਾਂਦੇ ਆਪਣਾ ਫੈਸਲਾ ਵੀ ਸੁਣਾ ਗਏ ਕਿ ਹੁਣ ਬੱਚੇ ਸਾਡੇ ਕੋਲ ਰਹਿ ਕੇ ਹੀ ਆਪਣੀ ਪੜ੍ਹਾਈ ਪੂਰੀ ਕਰਨਗੇ। ਬੱਚੇ ਚਲੇ ਗਏ, ਘਰ ਸੁੰਨਾ ਹੋ ਗਿਆ। ਮੈਨੂੰ ਬੱਚਿਆਂ ਦੀ ਯਾਦ ਬਹੁਤ ਸਤਾਉਂਦੀ ਪਰ ਮੈਂ ਕੁਝ ਨਹੀਂ ਕਰ ਸਕਦੀ ਸੀ। ਕਦੀ ਰਾਤੀ ਉੱਠ ਕੇ ਉਹਨਾਂ ਦੇ ਬੈੱਡ ਕੋਲ ਜਾ ਉਹਨਾਂ ਨੂੰ ਚਾਦਰ ਉਡਾਉਣ ਲਈ ਪਹੁੰਚ ਜਾਂਦੀ। ਇੱਕ ਦੋ ਵਾਰੀ ਤਾਂ ਹੜਬੜੀ ਵਿੱਚ ਸਵੇਰੇ ਉੱਠ ਉਹਨਾਂ ਦਾ ਟਿਫਿਨ ਬਣਾਉਣ ਰਸੋਈ ਵਿੱਚ ਵੀ ਪਹੁੰਚ ਗਈ ਅਤੇ ਉਦਾਸ ਮਨ ਨਾਲ ਵਾਪਸ ਆ ਗਈ। ਇਹਨਾਂ ਨੂੰ ਖਾਣ ਪੀਣ ਦੀ ਪਰੇਸ਼ਾਨੀ ਨਾ ਹੋਏ ਇਸ ਲਈ ਮੈਂ ਇਲਾਹਾਬਾਦ ਬੱਚਿਆਂ ਨੂੰ ਮਿਲਣ ਵੀ ਨਹੀਂ ਜਾ ਪਾਉਂਦੀ ਸੀ। ਹਾਂ, ਫੋਨ 'ਤੇ ਹਾਲ ਚਾਲ ਪਤਾ ਲੱਗ ਜਾਂਦਾ ਸੀ। ਵੈਸੇ ਵੀ ਬੱਚਿਆਂ ਨੂੰ ਨਾਨਾ ਨਾਨੀ ਨੇ ਸਵਿਮਿੰਗ, ਬਾਸਕਿਟਬਾਲ ਅਤੇ ਡਾਂਸ ਦੀ ਕੋਚਿੰਗ ਵਿੱਚ ਪਾ ਦਿੱਤਾ। ਉੱਥੇ ਉਹਨਾਂ ਨੂੰ ਨਵੇਂ ਦੋਸਤ ਮਿਲ ਗਏ ਅਤੇ ਉਹ ਉਹਨਾਂ ਵਿੱਚ ਰੁੱਝ ਗਈਆਂ। ਮੇਰੇ ਇਕੱਲੇਪਨ ਤੋਂ ਬੇਖਬਰ ਇਹ ਆਪਣੇ ਮਿਊਜ਼ਿਕ ਸਕੂਲ ਦੇ ਕੰਮਾਂ ਵਿੱਚ ਇੰਨੇ ਬਿਜ਼ੀ ਰਹਿਣ ਲੱਗ ਗਏ ਕਿ ਮੈਂ ਰਾਤੀ 12 ਵਜੇ ਤੱਕ ਉਹਨਾਂ ਨੂੰ ਖਾਣਾ ਖਿਲਾਉਣ ਲਈ ਬੈਠੀ ਰਹਿੰਦੀ। ਇੱਕ ਦੋ ਵਾਰੀ ਮੈਂ ਖਾਣੇ ਦੀ ਪਲੇਟ ਲਗਾ ਕੇ ਸੋ ਗਈ ਅਤੇ ਇਹਨਾਂ ਨੇ ਗੁੱਸੇ ਵਿੱਚ ਖਾਣਾ ਵੀ ਨਹੀਂ ਖਾਧਾ। ਇੱਕ ਦਿਨ ਮੇਰੀ ਬਚਪਨ ਦੀ ਸਹੇਲੀ ਕੀਰਤੀ ਦਾ ਬੰਗਲੌਰ ਤੋਂ ਫੋਨ ਆਇਆ। ਮੈਂ ਆਪਣਾ ਹਾਲ ਸੁਣਾ ਫੁੱਟ ਫੁੱਟ ਕੇ ਰੋ ਪਈ। ਉਹਨੇ ਮੈਨੂੰ ਕਿਸੇ ਸਕੂਲ ਵਿੱਚ ਨੌਕਰੀ ਕਰਨ ਦੀ ਸਲਾਹ ਦਿੱਤੀ। ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਗਈ। ਘਰ ਦੇ ਬੋਝਿਲ ਵਾਤਾਵਰਨ ਤੋਂ ਬਚਣ ਲਈ ਮੈਂ ਸਕੂਲ ਦੀ ਛੁੱਟੀ ਦੇ ਬਾਅਦ ਵੀ ਰੁੱਕ ਕੇ ਸਕੂਲ ਦੇ ਕਈ ਦੂਜੀ ਤਰ੍ਹਾਂ ਦੇ ਕੰਮ ਵੀ ਕਰਨ ਲੱਗ ਗਈ ਅਤੇ ਦੇਰ ਨਾਲ ਘਰ ਵਾਪਸ ਆਉਂਦੀ। ਅਸੀਂ ਦੋਨੋਂ ਇੱਕ ਛੱਤ ਦੇ ਨੀਚੇ ਰਹਿ ਰਹੇ ਸੀ, ਆਪਣੀ ਆਪਣੀ ਜ਼ਿੰਦਗੀ ਜੀ ਰਹੇ।

ਸੀ। ਸਾਡੇ ਵਿੱਚ ਚੁੱਪੀ ਦੀ ਇੱਕ ਦੀਵਾਰ ਖੜੀ ਹੋ ਗਈ। ਇਹਨਾਂ ਨੂੰ ਬੱਚਿਆਂ ਦੀ ਕਮੀ ਖਲਦੀ, ਲੇਕਿਨ ਉਹਨਾਂ ਬਾਰੇ ਪੁੱਛਦਿਆਂ ਅਤੇ ਉਹਨਾਂ ਨਾਲ ਫੋਨ ਤੇ ਗੱਲ ਕਰਦਿਆਂ ਇਹਨਾਂ ਦਾ ਅਹਿਮ ਅੱਗੇ ਆਉਂਦਾ ਸੀ। ਇਹ ਆਪਣੇ ਆਪ ਨੂੰ ਜ਼ਿਆਦਾ ਕੰਮਾਂ ਵਿੱਚ ਖਪਾਉਣ ਲੱਗ ਗਏ। ਨਾ ਢੰਗ ਨਾਲ ਖਾਂਦੇ, ਨਾ ਪੂਰੀ ਨੀਂਦ ਲੈਂਦੇ। ਇੱਕ ਦਿਨ ਅਚਾਨਕ ਕਲਾਸ ਲੈਂਦੇ ਹੋਏ ਇਹ ਬੇਹੋਸ਼ ਹੋ ਗਏ। ਮੈਂ ਖਬਰ ਮਿਲਦਿਆਂ ਹੀ ਸਕੂਲੋਂ ਛੁੱਟੀ ਲੈ ਜਲਦੀ ਜਲਦੀ ਘਰ ਪਹੁੰਚੀ। ਕੁਛ ਸਟੂਡੈਂਟਸ ਦੀ ਮਦਦ ਨਾਲ ਐਂਬੂਲੈਂਸ ਬੁਲਾ ਇਹਨਾਂ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਦੱਸਿਆ ਇਹਨਾਂ ਨੂੰ ਬ੍ਰੇਨ ਹੈਮਰੇਜ ਦਾ ਅਟੈਕ ਆਇਆ ਹੈ। 2 ਦਿਨ ICU ਵਿੱਚ ਰੱਖਣਾ ਪਿਆ। ਇਹਨਾਂ ਦੇ ਸਰੀਰ ਦਾ ਦਾਹਿਨਾ ਹਿੱਸਾ ਪੈਰਾਲਾਈਸਿਸ ਦੀ ਵਜ੍ਹਾ ਨਾਲ ਨਾਕਾਮ ਹੋ ਗਿਆ ਅਤੇ ਜ਼ਬਾਨ ਵੀ ਲੜਖੜਾਉਣ ਲੱਗ ਗਈ। ਸ਼ਾਇਦ ਭਗਵਾਨ ਨੇ ਮੇਰੇ ਸਬਰ ਦੀ ਇੱਕ ਹੋਰ ਪ੍ਰੀਖਿਆ ਲੈਣੀ ਸੀ, ਇਸ ਲਈ ਇਹ ਦੁੱਖ ਵੀ ਮੇਰੀ ਝੋਲੀ ਵਿੱਚ ਪਾ ਦਿੱਤਾ। ਮੈਨੂੰ ਇਹਨਾਂ ਦੀ ਦੇਖ ਰੇਖ ਲਈ ਨੌਕਰੀ ਛੱਡਣੀ ਪਈ। ਮਿਊਜ਼ਿਕ ਸਕੂਲ ਵੀ ਬੰਦ ਕਰਨਾ ਪਿਆ। ਇਹਨਾਂ ਨਾਲ ਹੀ ਸਿਤਾਰ, ਗਿਟਾਰ, ਹਾਰਮੋਨੀਅਮ, ਤਬਲਾ ਸਭ ਖਾਮੋਸ਼ ਹੋ ਗਏ। ਬੱਚਿਆਂ ਤੇ ਪਾਪਾ ਤੋਂ ਇੰਨੀਆਂ ਨਾਰਾਜ਼ ਸੀ ਕਿ ਨਾਨਾ ਨਾਨੀ ਨਾਲ ਉਹਨਾਂ ਨੂੰ ਇੱਕ ਵਾਰੀ ਵੇਖਣ ਵੀ ਨਹੀਂ ਆਈਆਂ। ਪ੍ਰਕਾਸ਼ ਵੀ ਸਾਰਾ ਦਿਨ TV ਦੇ ਚੈਨਲ ਬਦਲ ਬਦਲ ਕੇ ਜਾਂ ਅਖਬਾਰ ਵਿੱਚ ਮੂੰਹ ਛਿਪਾ ਕੇ ਆਪਣੀ ਬੇਚੈਨੀ ਛਿਪਾਉਣ ਦੀ ਕੋਸ਼ਿਸ਼ ਕਰਦੇ। ਕਦੇ ਮਨ ਕਰਦਾ ਇਹਨਾਂ ਕੋਲ ਬੈਠ ਕੇ ਇਹਨਾਂ ਦਾ ਦੁੱਖ ਵੰਡਾਂ, ਲੇਕਿਨ ਜਦੋਂ ਯਾਦ ਆਉਂਦਾ ਕਿ ਇਹਨਾਂ ਦੀ ਜਿੱਦ ਦੇ ਕਾਰਨ ਮੇਰੀ ਬੇਟੀਆਂ ਮੇਰੇ ਤੋਂ ਦੂਰ ਹੋ ਗਈਆਂ, ਉਹਨਾਂ ਨੂੰ ਆਪਣਾ ਘਰ ਛੱਡਣਾ ਪਿਆ, ਮੈਂ ਚੁੱਪਚਾਪ ਦਰਵਾਜ਼ੇ ਤੋਂ ਵਾਪਸ ਚਲੀ ਜਾਂਦੀ। ਚਿੰਤਾ ਅਤੇ ਦੁੱਖ ਦੇ ਕਾਰਨ ਮੈਂ ਆਪਣੇ ਆਪ ਨੂੰ ਇੰਨਾ ਕਮਜ਼ੋਰ ਮਹਿਸੂਸ ਕਰਨ ਲੱਗ ਗਈ ਕਿ ਇਹਨਾਂ ਨੂੰ ਉਠਾਉਣ ਬਿਠਾਉਣ ਅਤੇ ਹੋਰ ਨਿਯਮਿਤ ਕੰਮ ਕਰਵਾਉਣ ਲਈ ਇੱਕ ਕੇਅਰਟੇਕਰ ਰੱਖਣਾ ਪਿਆ। ਇੱਕ ਦਿਨ ਮੈਂ ਖਾਣੇ ਦੀ ਟ੍ਰੇ ਲੈ ਕੇ ਇਹਨਾਂ ਦੇ ਕਮਰੇ ਵਿੱਚ ਪਹੁੰਚੀ ਅਤੇ ਵੇਖਿਆ ਇਹ ਸ਼ਿਮਲਾ ਵਿੱਚ ਖਿਚਵਾਈ ਫੈਮਿਲੀ ਫੋਟੋ 'ਤੇ ਜੰਮੀ ਹੋਈ ਧੂਲ ਨੂੰ ਆਪਣੇ ਕੁੜਤੇ ਦੀ ਬਾਂਹ ਨਾਲ ਸਾਫ਼ ਕਰ ਰਹੇ ਨੇ। ਮੈਨੂੰ ਵੇਖਦਿਆਂ ਹੀ ਛੇਪ ਕੇ ਫੋਟੋ ਵਾਪਸ ਰੱਖ ਦਿੱਤੀ। ਮੇਰਾ ਮਨ ਤਾਂ ਕੀਤਾ ਮੈਂ ਇਹਨਾਂ ਨੂੰ ਅਹਿਸਾਸ ਦਿਲਾਵਾਂ, ਕਾਸ਼ ਤੁਸੀਂ ਸਵਾਰਥ ਤੋਂ ਉੱਪਰ ਉੱਠ ਪਰਿਵਾਰ ਦੇ ਬਾਰੇ ਵਿੱਚ ਵੀ ਸੋਚਿਆ ਹੁੰਦਾ ਅਤੇ ਅੱਜ ਪੂਰਾ ਪਰਿਵਾਰ ਤੁਹਾਡੇ ਨਾਲ ਖੜਾ ਹੁੰਦਾ। ਤੁਸੀਂ ਨਹੀਂ ਨੌਕਰੀ ਕਰਨਾ ਚਾਹੁੰਦੇ ਸੀ ਤੇ ਕੋਈ ਗੱਲ ਨਹੀਂ, ਮੈਂ ਵੀ ਕੋਈ ਛੋਟੀ ਮੋਟੀ ਨੌਕਰੀ ਕਰ ਲੈਂਦੀ, ਨਾਲ ਟਿਊਸ਼ਨਾਂ ਵੀ ਪੜ੍ਹਾ ਸਕਦੀ ਸੀ, ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਏ। ਤੁਸੀਂ ਕਿਤੇ ਇੱਕ ਕਮਰਾ ਕਿਰਾਏ 'ਤੇ ਲੈ ਕੇ ਆਪਣੇ ਮਿਊਜ਼ਿਕ ਦਾ ਸ਼ੌਕ ਵੀ ਪੂਰਾ ਕਰ ਸਕਦੇ ਸੀ। ਅਸੀਂ ਸਾਰੇ ਮਿਲ ਕੇ ਇਸ ਸਮੱਸਿਆ ਦਾ ਸਮਾਧਾਨ ਲੱਭ ਸਕਦੇ ਸੀ ਜੇ ਤੁਸੀਂ ਆਪਣਾ ਇੱਕ ਤਰਫਾ ਫੈਸਲਾ ਪਰਿਵਾਰ 'ਤੇ ਨਾ ਥੋਪਿਆ ਹੁੰਦਾ। ਹੁਣ ਕਹਿਣ ਸੁਣਨ ਦਾ ਕੋਈ ਫਾਇਦਾ ਨਹੀਂ ਸੀ। ਇਸ ਵਿਚਾਰ ਨੇ ਮੇਰੇ ਸ਼ਬਦਾਂ ਨੂੰ ਜ਼ੁਬਾਨ ਤੱਕ ਆਉਣ ਲਈ ਰੋਕ ਲਗਾ ਦਿੱਤੀ। ਸਾਡੇ ਵਿੱਚ ਦਿਲਾਂ ਦੀਆਂ ਦੂਰੀਆਂ ਅਤੇ ਚੁੱਪੀ ਦੀ ਖਾਈ ਇੰਨੀ ਗਹਿਰੀ ਹੋ ਚੁੱਕੀ ਸੀ ਕਿ ਹਾਲਾਤ ਦੀ ਮਾਰ ਨਾਲ ਕਮਜ਼ੋਰ ਪਏ ਅਸੀਂ ਉਹਨੂੰ ਲੰਘ ਵੀ ਨਹੀਂ ਪਾਏ। 3 ਸਾਲ ਬੀਤ ਗਏ। ਮੈਂ ਹਫ਼ਤੇ ਵਿੱਚ ਇੱਕ ਵਾਰ ਮਿਊਜ਼ਿਕ ਰੂਮ ਦੀ ਸਫਾਈ ਕਰਵਾ ਦਿੰਦੀ। ਇਹਨਾਂ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਲਈ ਸਿਤਾਰ, ਹਾਰਮੋਨੀਅਮ ਅਤੇ ਤਬਲਾ ਵੀ ਨਹੀਂ ਵੇਚਿਆ, ਚਾਹੇ ਪੈਸੇ ਦੀ ਪਰੇਸ਼ਾਨੀ ਝੇਲਣੀ ਪਈ। ਬੇਟੀਆਂ ਦੀ ਸ਼ਾਦੀ ਲਈ ਕਰਵਾਏ ਗਏ ਫਿਕਸ ਡਿਪੋਜ਼ਿਟ ਅਤੇ ਬੈਂਕ ਬੈਲੈਂਸ ਵੀ ਇਹਨਾਂ ਦੀ ਦਵਾਈਆਂ ਅਤੇ ਡਾਕਟਰਾਂ ਦੀ ਪੇਂਟ ਚੜ ਗਏ। ਇੱਕ ਦਿਨ ਤੜਕੇ ਉੱਠ ਮੈਂ ਇਹਨਾਂ ਦੇ ਕਮਰੇ ਵਿੱਚ ਗਈ ਅਤੇ ਵੇਖਿਆ ਇਹਨਾਂ ਦੀ ਇੱਕ ਬਾਜੂ ਥੱਲੇ ਲਟਕ ਰਹੀ ਹੈ। ਮੈਂ ਬਾਜੂ ਨੂੰ ਉੱਪਰ ਰੱਖਣ ਲੱਗੀ, ਹੱਥ ਲਗਾਇਆ ਅਤੇ ਚੌਂਕ ਗਈ। ਇਹਨਾਂ ਦਾ ਹੱਥ ਬਰਫ਼ ਵਾਕਣ ਠੰਡਾ ਸੀ। ਮੈਂ ਘਬਰਾ ਕੇ ਕੇਅਰਟੇਕਰ ਨੂੰ ਜਗਾਇਆ ਅਤੇ ਐਂਬੂਲੈਂਸ ਬੁਲਾ ਇਹਨਾਂ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਇਹਨਾਂ ਨੂੰ ਪਰਲੋਕ ਸਿਦਾਰੇ ਲਗਭਗ 3 ਘੰਟੇ ਬੀਤ ਚੁੱਕੇ ਨੇ। ਮੈਂ ਇਹ ਕੜਵਾ ਸੱਚ ਸੁਣ ਫੁੱਟ ਫੁੱਟ ਕੇ ਰੋ ਪਈ। ਮੇਰਾ ਸਾਰਾ ਦੁੱਖ ਅਤੇ ਗਿਲੇ ਸ਼ਿਕਵੇ ਅੰਜੂਆਂ ਦੇ ਰਸਤੇ ਬਹਿ ਨਿਕਲੇ। ਜਦ ਤੱਕ ਨਾਨੇ ਨਾਨੀ ਨਾਲ ਰਿੰਕੀ ਚਿੰਕੀ ਨਹੀਂ ਪਹੁੰਚੀਆਂ, ਪਾਸੀ ਪੜੋਸੀਆਂ ਨੇ ਪੂਰਾ ਸਾਥ ਨਿਭਾਇਆ। ਰਸਮ ਪਗੜੀ ਦੇ ਬਾਅਦ ਇਹਨਾਂ ਦੇ ਕਮਰੇ ਨੂੰ ਸਾਫ਼ ਕਰਵਾਉਂਦਿਆਂ ਹੋਏ ਤਕੀਏ ਕੋਲੋਂ ਇੱਕ ਛੋਟੀ ਜਿਹੀ ਚਿੱਠੀ ਮਿਲੀ।
दिव्या।

0: ਮੈਨੂੰ ਮਾਫ ਕਰ ਦੇਣਾ। ਜਿਹੜੀ ਗੱਲ ਤੂੰ ਮੈਨੂੰ ਨਹੀਂ ਸਮਝਾ ਪਾਈ ਉਹ ਉਸ ਭਗਵਾਨ ਦੀ ਲਾਠੀ ਨੇ ਸਮਝਾ ਦਿੱਤੀ। ਮੈਂ ਆਪਣੀ ਬੱਚਿਆਂ ਦਾ ਵੀ ਗੁਨਾਹਗਾਰ ਹਾਂ, ਮੇਰੇ ਕਾਰਨ ਉਹਨਾਂ ਨੂੰ ਘਰ ਛੱਡਣਾ ਪਿਆ। ਚਿੱਠੀ ਪੜ੍ਹ ਕੇ ਮੈਂ ਇੱਕ ਲੰਬੀ ਗਹਿਰੀ ਸਾਂਸ ਲਈ ਅਤੇ ਮੇਰੀ ਅੱਖਾਂ ਵਿੱਚ ਵਗਦੇ ਅੰਜੂਆਂ ਨੇ ਸ਼ਬਦਾਂ ਨੂੰ ਧੁੰਦਲਾ ਕਰ ਦਿੱਤਾ। ਰਿੰਕੀ ਚਿੰਕੀ ਕੁਝ ਸਮੇਂ ਲਈ ਆਈਆਂ, ਲੇਕਿਨ ਉਹਨਾਂ ਨੇ ਨਾਨਕੇ ਰਹਿ ਕੇ ਆਪਣੀ ਬਾਕੀ ਦੀ ਪੜ੍ਹਾਈ ਪੂਰੀ ਕਰਨ ਦਾ ਫੈਸਲਾ ਸੁਣਾ ਦਿੱਤਾ। ਪ੍ਰਕਾਸ਼ ਸਦਾ ਲਈ ਚਲੇ ਗਏ, ਰਿੰਕੇ ਚਿੰਕੇ ਵੀ ਵਾਪਿਸ ਚਲੀਆਂ ਗਈਆਂ। ਬਸ ਘਰ ਵਿੱਚ ਪਸਰਿਆ ਇਹ ਸੰਨਾਟਾ ਮੇਰਾ ਸਭ ਤੋਂ ਵਫ਼ਾਦਾਰ ਸਾਥੀ ਹੈ, ਜਿਹੜਾ ਮੈਨੂੰ ਛੱਡ ਕੇ ਕਦੀ ਕਿਤੇ ਨਹੀਂ ਜਾਂਦਾ।
1: ਹੁਣ ਤੁਸੀਂ ਸੁਣ ਰਹੇ ਸੀ ਸਵਿਤਾ ਸਿਆਲ ਦੀ ਕਹਾਣੀ ਸੰਨਾਟਾ। ਹੁਣ ਸੁਣਦੇ ਹਾਂ ਅਲਕਾ ਯਾਗਨਿਕ ਦਾ ਗਾਇਆ ਫਿਲਮ ਸੱਜਣਾ ਵੇ ਸੱਜਣਾ ਦਾ ਇਹ ਗੀਤ।

ਅਖੀਰ ਵਿੱਚ ਪੇਸ਼ ਏ ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਵਿੱਚ ਫਿਲਮ ਸੱਸੀ ਪੁੰਨੂ ਦਾ ਇਹ ਗੀਤ ਦੱਸ ਮੇਰਿਆ ਦਿਲਬਰਾ ਵੇ ਤੂੰ ਕਿਹੜੇ ਅਰਸ਼ ਦਾ ਤਾਰਾ।

ਫਿਲਮ ਸੱਸੀ ਪੁੰਨੂ ਦਾ ਇਹ ਗੀਤ ਤੁਸੀਂ ਮੁਹੰਮਦ ਰਫੀ ਤੇ ਆਸ਼ਾ ਭੋਂਸਲੇ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਇਹ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।